ਸਤਿ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ

एक ओंकार सतगुर प्रसाद, एक मन पुरख त्याए बरदाता।

ਗਾਵਹਿ ਕਪਿਲਾਦ ਆਦਿ ਜੋਗੇਸਰ ਅਪਰੰਪਰ ਅਵਤਾਰ ਵਰੋ ਗਾਵੈ ਜਮ ਦਗਨ ਪਰਸ ਰਾਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਦਹੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ

ਸ੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਿਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ।

ਗੁਰ ਜਹਾਜ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰਬਿਨ ਮੁਕਤ ਨਾ ਹੋਏ। ਗੁਰ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਣਾ ਤਾਪ ਜੋਤ ਜਗ ਤਾਰੀ। ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਦ ਅਪਿਓ। ਅਪਿਓ ਹਰ ਨਾਮ ਅਖੈ ਨਿਦ ਚੋਹ ਜੁਗ, ਗੁਰ ਸੇਵਾ ਕਰ ਫਲ ਨਹੀਂ। ਬੰਦੇ ਜੋ ਚਰਣ ਸਰਣ ਸੁਖ ਪਾਵਹਿ, ਪਰਮਾਨੰਦ ਗੁਰਮੁਖ ਕਹੀਂ। ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਨ। ਸਤਿਗੁਰ ਗੁਰਸੇਵ ਅਲਖ ਗਤ ਜਾਂਕੀ, ਸ੍ਰੀ ਰਾਮਦਾਸ ਤਾਰਨ ਤਰਨ। ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਕਰ ਬਚਿਤ ਚਾਓ ਆਨੰਦ ਨਿਤ ਮੰਗਲ। ਗੁਰ ਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰਦਰਸ਼ਨ। ਪਰਸਨ ਪਰਮ ਪਵਿੱਤਰ ਗਤੇ, ਜੀਤੇ ਜਮ ਲੋਕ ਪਤਿਤ ਜੇ ਪ੍ਰਾਣੀ। ਹਰ ਜਨ ਸ਼ਿਵ ਗੁਰ ਗਿਆਨ ਰਤੇ, ਰਘੁਬੰਸ ਤਿਲਕ ਸੁੰਦਰ ਦਸਰਥ ਘਰ। ਮੁਨ ਬੰਛਹਿ ਜਾ ਕੀ ਸਰਣ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ। ਸਤਿਗੁਰ ਗੁਰ ਸੇਵ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕੈਨਾਤ ਰੋਸਨੇ ਚਿਰਾਗ, ਬਾਰ ਗਾਏ ਇਨਾਇਤ, ਚੌਹਾਂ ਜਹਾਨਾਂ ਦੇ ਮਾਲਕ, ਰਾਜਾਨ ਰਾਜ ਪਨਾਨ ਪਾਨ, ਦੇਵ ਵਾਮ ਦੇਵ ਉਪਮਾ ਮਹਾਨ, ਪ੍ਰੇਮ ਦੀ ਮੂਰਤ, ਦਸਾਂ ਪਾਤਸ਼ਾਹੀਆਂ ਦੀ ਜੋਤ, ਬੇਅੰਤ ਭਗਤਾਂ ਦੀ ਟੇਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰਿਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 669 ਅਤੇ 670 ਅੰਗ ਦੇ ਉੱਪਰ ਸਵਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭੇਜੀ ਕੇ ਸਰਵਨ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਚੌਥਾ, ਇਸ਼ਾ ਪੂਰਕ ਸਰਵ ਸੁਖਦਾਤਾ ਹਰ ਜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੀ ਆਪਣੇ ਆਪ ਸੱਚ ਆਪਣੇ ਚੁਣਨਾ ਉਹਦੇ ਕੁਦਰ ਸੱਚ ਕਰਿਆ ਸੀ ਜੋ ਚਾਹ ਦਾਤਾ ਕਰਤਾ ਆਪ ਤੂੰ ਕਿਸਦੇ ਘਰੇ ਪਸਾਓ ਤੂੰ ਜਨਮ ਸੱਚ ਦੇ ਨੈਸੇ ਜਿੰਦ ਤੋਂ ਆ ਘਰ ਆਸਨ ਬਿਠੋ ਚਾਹ ਘਰ ਆਸਨ ਬਿਠੋ।

ਪੌੜੀਆਂ ਨੂੰ ਜੀ ਪੈਟਲ ਕਲਾਵੇ ਤਰੰਬਹਾ ਲਿਆ ਤੇ ਸੱਚੇ ਹੀ ਸੱਚ ਨੂੰ ਬਣਾ ਚੜਵਾ ਲਿਆ ਤੇ ਚੜਵਾ ਲਿਆ ਥਾਉ ਦਾ ਪੈਰ ਕੁੜਿਆ ਮੈਂ ਕਾਲੇ ਤੋਂ ਜਿੱਤ ਚੱਲਿਆ ਤੇ ਰੁਣਾ ਵੇ ਤੁਸੀਂ ਜਿੰਦੇ ਹਾਰ ਗਏ ਸੱਠ ਕਲਵਾ ਲਿਆ ਲਿਖ ਲਾਵੇ ਤਰੰਬਹਾ ਲਿਆ ਲਿਖ ਲਾਵੇ ਤੋ

ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਬਿਮਹਾਨ ਕੁਦਰਤ ਪਾਉਣ ਪਾਣੀ ਵੈ ਸਤਿਰ ਕੁਦਰਤ ਧਰਤੀ ਖਾਕ।

ਵੱਡਾ ਹੋਟਲ ਕਲਕੱਤੇ ਵਿੱਚ ਲਾਇਆ ਅੱਗੇ ਕਿੰਨੇ ਕਿ ਦਰਵਾਜ਼ੇ ਦੇ ਲੈ ਕੇ ਸਮਝਾਇਆ ਖਾਓ ਨਾ ਹੋਏ ਪੌਂਦੇ ਉਸ ਨੂੰ ਕਿਆ ਰਵਾਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ ਗਵਾਇਆ।

ਭੈਵ ਚ ਪਹੁੰਚਦਾ ਸਦਵਾਓ, ਭੈਵ ਚ ਲਿਖੇ ਲੱਖ ਦਰਿਆਓ, ਭੈਵ ਚ ਅਗਨ ਕੱਢਿਆ ਵੇ ਗਾਰ, ਭੈਵ ਧਰਤੀ ਦੱਬੀ ਭਾਰ, ਭੈਵ ਜਨ ਫਿਰੈ ਸਰਪਾਰ, ਭੈਵ ਚ ਰਾਜਾ ਧਰਮ ਦੁਆ, ਭੈਵ ਚ ਸੂਰ, ਭੈਵ ਚ ਚੰਦ, ਕਹ ਕਰੋੜੀ ਚਲਤ ਨ ਅੰਤ, ਭੈਵ ਚ ਸਿਰਬ ਸੁਨਾਰ, ਭੈਵ ਚ ਅਡਾਣੇ ਆਕਾਸ਼, ਭੈਵ ਚ ਜੋਤ ਮਹਾਬਲ ਸੂਰ।

ਨਾਨਕ ਪਾਉਂਦਿਆਂ ਗਣਤਨੰਤ ਬੰਧਨ ਬੰਧ ਭਾਏ ਸੋਏ ਪਿਆ ਕੀਰਤਨ ਚੈ ਸਭ ਕੋਏ।

ਤਰਣ ਕਰੇ ਮੇਲੇ ਨਿਰਖ ਨਾ ਜਾਏ ਜੀ ਆਪਣੇ ਸਭ ਤਿਸ ਦਾ ਦੇਖਾ ਜੇ ਅੱਖ ਗਵਾਈਏ ਤੇ ਲੋੜੇ ਚੁਣੇ ਆਪਣੇ ਕਰਕੇ ਨੂੰ ਨਹੀਂ ਚੰਗਾ ਆਏ ਜੇ ਜੁਰਮਾਨਾ ਪਰ ਹਰੇ ਦਰਵੇਸ਼ ਕਰ ਹੁੰਦੀ ਆਈਏ ਕੋ ਰਹੇ ਨਾ ਭਰੀਏ ਭਾਈਏ ਕੋ ਰਹੇ ਨਾ ਭਰੀਏ ਭਾਈਏ।